ਇਹ ਤੁਹਾ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ ਕਨੇ ਸ਼ੋਤਾਓ। ਇਸ ਵਕਤ ਤੁਹਾ ਸਾਰੇ ਕਾਰਜਕ੍ਰਮ ਸੁਣਾ ਦੇ ਨਾ ਮਾਟੀ ਦੀ ਮਹਿਕ ਜੀ ਸ਼ੋਤਾਓ। ਤਾਂ ਬੜਦੇ ਨਾ ਕਾਰਜਕ੍ਰਮ ਚ ਅੱਗੇ ਕਨੇ ਸੁਣਦੇ ਨਾ ਕਾਰਜਕ੍ਰਮ ਦਾ ਅਗਲਾ ਗੀਤ। ਤੁਹਾ ਸਾਰੇ ਇਹ ਬਣੀ ਰਿਹਾ ਰੇਡੀਓ ਗੁੰਜਨ ਧਰਮਸ਼ਾਲਾ ਨੇ ਗੂੰਜ ਆਪਣੇ ਪੰਦੀ।

0: ਇਹ ਹੈ ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ। ਤੁਹਾਂ ਸਾਰੇ ਇਸ ਵਕਤ ਕਾਰਜਕ੍ਰਮ ਇੰਜੋਏ ਕਰਾ ਦੇ ਨਾ ਆਪਣੀ ਰੇਡੀਓ ਤੋਂ ਸ਼ਸ਼ੀ ਕਰਨੇ। ਇਸੀ ਕਰਨੇ ਸ਼ਰੋਤਾ ਜਿਹੜਾ ਨਾ ਸਿਆਹਾਂ ਕਰਨੇ ਜੁੜ ਚੁੱਕੇ ਨਾ ਕਰਦੇ ਤਿੰਨਾਂ ਕਰਨੇ ਗੱਲਬਾਤ। ਹੈਲੋ
1: ਹੈਲੋ ਮੈਡਮ ਜੀ ਨਮਸਤੇ।
0: ਨਮਸਤੇ ਜੀ, ਸਵਾਗਤ ਹੈ ਜੀ ਤੁਹਾਂ ਦਾ ਰੇਡੀਓ ਗੁੰਜਨ ਧਰਮਸ਼ਾਲਾ 'ਚ। ਠੀਕ ਠਾਕ ਹੈ ਨਾ
1: ਜੀ?
0: ਜੀ ਤੁਸੀਂ ਆਪਣਾ ਪਰਿਚੈ ਜ਼ਰੂਰ ਦੇ ਦਿਆ, ਕਿੱਥੋਂ ਦੇ ਰਹਿਣ ਵਾਲੇ ਨੇ, ਕਿੰਨੇ ਤੁਸਾਂ ਦਾ ਨਾਂ ਕੀ ਹੈ ਜੀ?
1: ਜਿਵੇਂ ਬਟਮੋਲਾ ਬਲੇ ਨਾ ਬੋਲਾ ਗਿਆਨ ਬਾਤੀ
0: ਜੀ, ਤੁਹਾਂ ਦੀ ਆਵਾਜ਼ ਕੁਝ ਕਲੀਅਰ ਨਹੀਂ ਆਉਂਦੀ ਜੀ।
1: ਗਿਆਨ ਬਾਤ ਬੋਲਾ ਜੀ, ਬਿਲਕੁਲ ਬਲੇ ਰਾਤੇ
0: ਜੀ ਜੀ। ਤਾਂ ਕੀ ਕੰਮ ਕਾਰ ਛੇੜਿਆ ਜੀ ਤੁਸਾਂ, ਕੀ ਕਰਾ ਦੇ
1: ਜੀ? ਕੱਲ ਜੇ ਕੇ ਤੁਹਾਡੀ ਮਾਂ ਜਾਣਾ ਤੇ ਲਾੜੇ ਤੇ ਉੱਪਰ ਬਗਾੜਿਆ ਨਾ
0: ਜੀ ਜੀ
1: ਜੀ ਕਰਿਆ ਨਾ ਖਾਣਾ ਸੁਣਿਆ ਖਾਦ ਆਪਣੇ
0: ਜੀ। ਤੁਸੀਂ ਆਪਣੀ ਰੇਡੀਓ ਸੈੱਟ ਦੀ ਜਿਹੜਾ ਆਵਾਜ਼ ਹੈ ਪਹਿਲੇ ਸੇ ਕੰਮ ਕਰੀ ਲਿਆ ਨਾ ਜੀ, ਆਵਾਜ਼ ਜਿਹੜਾ ਹੈ ਸੇ ਬਿਲਕੁਲ ਕਲੀਅਰ ਨਹੀਂ ਆਉਂਦੀ ਜੀ।
1: ਅੱਛਾ ਜੀ, ਧੰਨਵਾਦ
0: ਜੀ ਜੀ
1: ਜੀ। ਕਹਿੰਦੇ ਜੀ ਬਾਜਨ ਸਾਹਿਬ ਜੀ ਰਾਮ ਨਾਮ ਦਾ ਗਿਆ ਨਾ
0: ਜੀ, ਹੁਣ ਬੋਲਾ ਜੀ, ਹੁਣ ਕਲੀਅਰ ਹੋ ਦੀ ਹੈ ਜੀ।
1: ਜੀ ਤੁਹਾਨੂੰ ਜੀ ਬਾਜਨ ਸਾਹਿਬ ਜੀ ਰਾਮ ਨਾਮ ਦਾ ਗਿਆ ਨਾ ਨਾ ਨਾ
0: ਜੀ ਜੀ। ਕੁੰਡਿਆ ਭਜਨ ਸੁਣਨਾ ਹੈ ਤੁਹਾਂ?
1: ਚੁਣੀ ਚੁਣੀ ਕੇ ਕਰਾ ਪਿਆ ਨਾਲ ਬਣਾਇਆ ਬੰਦਾ ਕਹਿੰਦਾ ਘਰ ਮੇਰਾ ਮਾਮਾ ਘਰ ਤੇਰਾ ਨਾ ਮੇਰਾ ਚਾਰ ਦਿਨਾਂ ਦਾ ਬਸੇਰਾ
0: ਜੀ।
1: ਰਾਮ ਨਾਮ ਰਾਮ ਨਾਮ ਲੈਣਾ ਲੱਗਾ ਖਤਮ ਦਾ ਨਾ ਜੀ
0: ਜੀ ਜੀ
1: ਜੀ ਜ਼ਰੂਰ ਦੱਸਣੀ ਚਾਰ ਦਿਨ ਬਸ ਜੀ ਤਾਂ ਜਾਣਾ ਜੀ
0: ਜੀ। ਕੁਨੀ ਸਿੰਗਰ ਹੈ ਗਿਆ ਇਹ ਗਾਣਾ
1: ਤੇ ਐਲਬਮ ਦਾ ਨਾਮ ਜੀ ਰਾਮ ਨਾਮ ਦਾ ਗਾਣਾ
0: ਜੀ, ਐਲਬਮ ਦਾ ਗਾਣਾ ਹੈ
1: ਹਾਂਜੀ
0: ਜੀ ਜੀ ਜੀ। ਜ਼ਰੂਰ ਤੁਹਾਡੀ ਜਿਹੜਾ ਫਰਮਾਇਸ਼ ਹੈ ਸੇ ਤੁਹਾਂ ਤੱਕ ਪਹੁੰਚਾਣੀ ਹੈ ਜੀ, ਕਨੇ ਖੇਤਾਂ ਦੇ ਜਿਹੜਾ ਕੰਮ ਹਨ ਸੇ ਤੁਹਾਂ ਦੇ ਚੱਲੇ ਹੋਣੇ ਨਾ ਜੀ।
1: ਹਾਂਜੀ ਹਾਂਜੀ, ਧੰਨਵਾਦ ਜੀ, ਤੁਹਾਨੂੰ ਲੱਗਣਾ ਧੰਨਵਾਦ
0: ਜੀ। ਅੱਛਾ ਲੱਗਣਾ ਹੈ ਲਈ?
1: ਹਾਂਜੀ
0: ਅਲੀ ਲੱਗੇ ਨਹੀਂ ਹਨ
1: ਇਹਨਾਂ ਲਈ, ਕੱਚੇ ਥੋੜੇ ਨਾ
0: ਜੀ। ਅੱਛਾ ਅਲੀ ਕੱਚੇ ਹਨ
1: ਜੀ? ਹਾਂਜੀ
0: ਜੀ। ਤਾਂ ਕੰਮ ਤਾਂ ਫਿਰ ਆਈ ਹੈ ਨਾ ਜੀ?
1: ਹਾਂਜੀ ਵੱਡੇ ਆਉਣਾ ਕਰਨੂ ਹੋਣਾ ਆਈ ਹੈ ਥੋੜਾ ਸੱਤ ਸਾਡੀ ਹੈ
0: ਜੀ
1: ਜੀ। ਰੈਸਟ ਕਰਾ ਦਿਓ
0: ਜੀ। ਚਲੋ ਰੈਸਟ ਕਰਨਾ ਵੀ ਜ਼ਰੂਰੀ ਹੈ ਨਾ, ਵੈਸੇ ਵੀ ਇਹ ਦੁਪਹਿਰ ਦਾ ਸਮੇਂ ਹੁੰਦਾ ਤਾਂ ਜ਼ਿਆਦਾਤਰ ਰੈਸਟ ਹੀ ਕਰਨੇ ਦਾ ਸਮੇਂ ਹੁੰਦਾ ਨਾ ਜੀ ਜੀ ਜੀ। ਤਾਂ ਜ਼ਰੂਰ ਤੁਹਾਡੀ ਜਿਹੜਾ ਫਰਮਾਇਸ਼ ਹੈ ਸੇ ਤੁਹਾਂ ਤੱਕ ਪਹੁੰਚਾਉਂਦੇ ਜੀ, ਜੁੜਨੇ ਵਾਸਤੇ ਬੜਾ ਬੜਾ ਧੰਨਵਾਦ ਜੀ ਤੁਹਾਂ ਦਾ ਜੀ। ਤਾਂ ਸ਼ਰੋਤਾਓ ਤੁਸੀਂ ਸਾਰੇ ਇਸ ਵਕਤ ਕਾਰਜਕ੍ਰਮ ਇੰਜੋਏ ਕਰਾ ਦੇਣਾ ਆਪਣੀ ਰੇਡੀਓ ਦੋ ਸ਼ਸ਼ੀ ਕਰਨੇ। ਇਸੀ ਕਰਨੇ ਹਾਂ ਮੌਸਮ ਦੀ ਔਰ ਨਜ਼ਰ ਦੌੜਾਉਂਦੇ ਨਾ, ਤਾਂ ਮੌਸਮ ਜਿਹੜਾ ਤਾਪਮਾਨ ਹੈ ਸੇ ਲਗਭਗ ਰਹਿਣ ਵਾਲਾ ਹੈ ਜਿਹੜਾ ਹੈ ਸੇ 22 ਡਿਗਰੀ ਸੈਲਸੀਅਸ ਅਤੇ ਕਰੀਬ 23 ਡਿਗਰੀ ਸੈਲਸੀਅਸ ਤੱਕ ਜਾਣ ਦਾ ਜਿਹੜਾ ਅਨੁਮਾਨ ਹੈ ਸਜਤੇ ਹੈ। ਕੰਨੇ ਹਲਕੀ ਠੰਡ ਕੰਨੇ ਜਿਹੜਾ ਮੌਸਮ ਹੈ ਸੇ ਸੁਹਾਵਣਾ ਰਹਿਣਾ ਹੈ। ਕੰਨੇ ਵੈਸੇ ਵੀ ਤੁਸੀਂ ਬਾਹਰ ਮੌਸਮ ਦੀ ਔਰ ਨਜ਼ਰ ਦੌੜਾ ਦੇਣ ਤਾਂ ਬੜਾ ਹੀ ਪਿਆਰਾ ਜਿਹੜਾ ਮੌਸਮ ਹੈ ਸਿਆਹਾਂ ਜੋ ਦਿਖਣੇ ਜੋ ਮਿਲਦਾ ਹੈ। ਇਸੀ ਕਰਨੇ ਨਿਊਨਤਮ ਤਾਪਮਾਨ ਦੀ ਗੱਲ ਕਰੀਏ ਤਾਂ ਰਾਤ ਦੇ ਸਮੇਂ ਜਿਹੜਾ ਇਸ ਤਾਪਮਾਨ ਗਿਰੀ ਕਰੀ ਜਿਹੜਾ ਇਸ 14 ਡਿਗਰੀ ਅਤੇ 16 ਡਿਗਰੀ ਤੱਕ ਜਿਹੜਾ ਇਸ ਜਾਈ ਸਕਦਾ ਹੈ। ਕਰਨੇ ਰਾਤੀ ਦੇ ਸਮੇਂ ਜਿਹੜਾ ਇਸ ਠੰਡ ਦਾ ਜਿਹੜਾ ਅਹਿਸਾਸ ਹੈ ਸੇ ਜ਼ਰੂਰ ਹੋ ਸਕਦਾ ਹੈ। ਤਾਂ ਸ਼ੋਤਾ ਤੁਹਾਂ ਸਾਰਿਆਂ ਜੇ ਪਤਾ ਹੈ ਕਿ ਪਿਆਗਾ ਦੀ ਆਹਾਂ ਗੱਲ ਕਰੀਏ ਜਾਂ ਸਿੰਜਾ ਦੀ ਗੱਲ ਕਰੀਏ ਤਾਂ ਠੰਡ ਜਿਹੜਾ ਇਸ ਆਹਾਂ ਜੋ ਜ਼ਰੂਰ ਮਹਿਸੂਸ ਹੁੰਦੀ ਹੈ। ਕਹਿੰਦੇ ਦਿਨੇ ਦੀ ਆਹਾਂ ਗੱਲ ਕਰੀਏ ਤਵੀਂ ਦਿਨੇ ਵੀ ਆਹਾਂ ਜੋ ਕੁਥੀ ਨਾ ਕੁਥੀ ਠੰਡ ਮਹਿਸੂਸ ਹੁੰਦੀ ਹੈ। ਤਾਂ ਅਗਲੇ ਜਿਹੜਾ ਸ਼ੋਤਾ ਨਾ ਸੇ ਆਹਾਂ ਕੰਨੇ ਜੁੜ ਚੁੱਕੇ ਨਾ ਕਰ ਦਿਨ ਤਿੰਨਾਂ ਕੰਨੇ ਗੱਲਬਾਤ। ਹੈਲੋ
2: ਹੈਲੋ
0: ਹੈਲੋ ਨਮਸਤੇ ਜੀ।
2: ਨਮਸਤੇ ਮੈਡਮ ਜੀ, ਨਮਸਤੇ
0: ਜੀ, ਸਵਾਗਤ ਹੈ ਜੀ ਤੁਹਾਂ ਦਾ ਰੇਡੀਓ ਗੁੰਜਨ ਧਰਮਸ਼ਾਲਾ 'ਚ। ਠੀਕ ਠਾਕ ਹੈ ਨਾ?
2: ਠੀਕ ਠਾਕ, ਵਧੀਆ, ਤੁਸੀਂ ਸੁਣਾਓ, ਤੁਸੀਂ ਠੀਕ ਠਾਕ ਹੈ ਨਾ?
0: ਜੀ ਹਾਂਜੀ, ਹਾਂ ਬਿਲਕੁਲ ਠੀਕ ਠਾਕ ਹੈ ਜੀ। ਤੁਸੀਂ ਕਿੱਥੋਂ ਤੇ ਬੋਲਾ ਦੇ, ਕਿੰਨੇ ਤੁਹਾਂ ਦਾ ਨਾਂ ਕੀ ਹੈ ਜੀ?
2: ਨਾਂ ਮੇਰਾ ਸੁਨੀਲ ਹੈ
0: ਜੀ। ਸੁਨੀਲ ਜੀ ਕਿੱਥੋਂ ਦੇ ਰਹਿਣ ਵਾਲੇ
2: ਨੇ? ਇਹ ਤੁਸੀਂ ਕੈਨੇਡਾ ਦੇ ਰਹਿਣ ਵਾਲੇ ਨਾ
0: ਜੀ? ਅੱਛਾ ਕੈਨੇਡਾ ਦੇ ਰਹਿਣ ਵਾਲੇ ਨੇ, ਤਾਂ ਤੁਸੀਂ ਥੋੜੀ ਦੂਰ ਆ ਤੇ ਹੀ ਹੈ ਨਾ?
2: ਛੁੱਟੀ
0: ਕਿਸ ਤਰੀਕੇ ਨੇ ਤੁਸੀਂ ਇੰਜੋਏ ਕਰਾ ਦੇ?
2: ਕੀ ਕਰਨਾ, ਇੰਜੋਏ ਬਸ ਘਰੇ ਦੇ ਕੰਮ
0: जी सही है ना कि बाकी दिन तहा पूरा ऑफिस वर्क कर देना काम
2: जी हाँ
0: अपने
2: जी
0: बारह दे काम कर देना, पर
2: हाँ जी हाँ जी
0: एक छुट्टी होती है तो घरे आले भी पहले काम सोची करे रखे होंगे
2: पहला
0: कि
2: टॉपिक रखे होंगे काम ये फलाना काम
0: जी
2: करना है
0: जी जी
2: अच्छा
0: फिर यहाँ जो भी यही होता कि यहाँ ये काम करने ना जी
2: हाँ जी हाँ जी
0: जी जी चलो घर दिखना भी जरूरी है, बाहर
2: हाँ
0: दिखना
2: जी हाँ
0: भी
2: जी
0: जरूरी है, हर चीज
2: हाँ जी
0: जरूरी है ना जी
2: जरूरी है सब कुछ
0: जी
2: जरूरी है
0: जी
2: अजकल
0: फैमिली भी जरूरी है। कई बार होता ना कि हाँ अगर खुद वास्ते ही समय निकाला देन कने फैमिली
2: हाँ जी
0: वास्ते समय नहीं निकाल देन, तो कुछ ही ना
2: हाँ
0: कुछ
2: जी हाँ जी
0: फैमिली भी अपने
2: हाँ जी
0: हर
2: जी करना
0: सदस्य ते ही चाहती है कि यहाँ वास्ते फैम जेड़ा समय ऐसे जरूर निकालना जी
2: चाहिए हाँ
0: जी जी
2: जी
0: जी ता सुनील जी रोज ही सुनते तो हाँ इस कार्यक्रम जो
2: रोज तो सुन दे अपने कम्मे पर ही सुन देना मैं
0: जी अच्छा कम में पर ही
2: तो
0: सुनते
2: पहली बारी कीता तो हमें कॉल है
0: जी जी जी पहली बारी तो हाँ
2: हाँ जी
0: रेडियो गुंजन करने जुड़े ना जी
2: हाँ जी
0: जी तक कदे लगा था तो हम जो जुड़ी करी
2: बड़ा अच्छा लगा था भैया तो सुनते रहने तो सारे प्रोग्राम सुनते रहने हाँ
0: जी अच्छा सारे प्रोग्राम सुनते तो
2: हाँ
0: हाँ
2: जी हाँ जी हाँ
0: जी। तो सुनील जी आज क्या फरमाइश है कने, आज तो वैसे भी त्रिया नवरात्रा भी तो हाँ मना
2: त्रिया
0: रहे
2: नवरात्र हाँ जी हाँ जी
0: जी जी चंद्र
2: आज
0: घंटा भी
2: तो
0: तो सुन
2: ईशांत भारतवाल जी कोई भेंट सुनाई नहीं बधिए दी
0: जी अच्छा ईशांत भारद्वाज जी आवाज से तो हाँ भजन
2: हाँ
0: सुन
2: जी
0: ले
2: जी हाँ जी हाँ जी हाँ जी
0: जी जरूर जी। तो जेड़ा फरमाइश है से तुह तक पहुँचा दें जी जुड़ने वास्ते बड़ा बड़ा धन्यवाद जी तुहदा
2: थैंक यू मैडम जी
0: जी
2: ओके
0: जी
2: ओके
0: तशो तो सारे इस वक्त कार्यक्रम एंजॉय करा देना अपनी रेडियो दो शशि कहने, इसी कहने हाँ फिर ही ते थोड़ा दिया अपने कार्यक्रम दे सफर जो अगे बढ़ाते ना कने तुह जो लेकर चलते ना फरमाइश दी, और ये फरमाइश यहाँ तक पहुँची हो वह व्हाट्सएप के माध्यम ने तिना दा ना वे सुनील कुमार जी कने से रहने वाले ने कोठियाँ जलोड़ते, तो ज़रूर तिना तक कहाँ ये फरमाइश पहुँचा देना।

0: રેડિયો ગુંજન ધર્મશાળા તેક અને તુહા સારે ઇસ વક્ત કાર્યક્રમ એન્જોય કરા દેન આપની રેડિયો દો શશિ કને ઇસી કને તુહા સારે એ પ્યારા દેયા ભજન ભી એન્જોય કીતા કને અગલે જેડા શ્રોતા ન સે જુડ ચુકે ન કર દેન તિના કને ગાલ બાત હેલો
1: હેલો નમસ્તે જી
0: નમસ્તે જી સ્વાગત હે જી તુહાં દા રેડિયો ગુંજન ધર્મશાળા ચ ઠીક ઠાક હે ન
1: अंजी बढ़िया सा सड़ा
0: जी यहां भी बिल्कुल ठीक ठाक हैं जी तो कुथु ते बोला दे कने तो हंदा ना के जी
1: आसी बाड़ी के बोलला दे कने मैं ना वंदना दे दी
0: जी वंदना जी क्या काम का लग गया सिद बाड़ी आलिया क्या करा दे
1: बस मेरे घर काम लग गया
0: जी अच्छा जी और नोईता जी
1: बस प्राणी ने
0: जी प्राणी है ता तो जो नवरात्रि आंदियां भी ढेर सारी शुभकामनाएं उन जी जी जी जी तो वंदना जी आज कुंदिया गीत सुनना पसंद करके तो हाँ
1: अंदर बैठी बैठन माता
0: जी
1: अपनी ज्योत जगाए
0: जी जी जरूर जी ये भजन तो हाँ तक पहुँचा दे जी जुड़ने वास्ते
1: जरूर
0: जी धन्यवाद जी तो हाँ दा
1: जी
0: जी ਇਹ ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ ਤਾਂ ਸ਼ੋਤਾਂ ਤੁਹਾਂ ਸਾਰੇ ਵੀ ਇਸ ਕਾਰਜਕ੍ਰਮ ਦੇ ਸਫ਼ਰ ਜਹਾਂ ਕਰਨੇ ਜੁੜੀ ਸਕਦੇ ਕਨੇ ਹਾਂ ਕਰਨੇ ਗੱਲਬਾਤ ਜਿਹੜੇ ਸੇ ਜ਼ਰੂਰ ਕਰੀ ਸਕਦੇ ਗੱਲਬਾਤ ਕਰਨੇ ਵਾਸਤੇ ਜਿਹੜਾ ਨੰਬਰ ਹੈ ਸੇ ਤੁਹਾਂ ਤੱਕ ਪਹੁੰਚਾਈਂਦੇ ਨਾ ਕਿਉਂਕਿ ਨੰਬਰ ਤੁਹਾਂ ਤੱਕ ਪੁੱਜੇ ਹੋਊਗਾ ਤਾਂ ਹੀ ਤਾਂ ਤੁਹਾਂ ਇਸ ਨੰਬਰ ਪਰ ਕੋਲ ਕਰੀ ਸਕਦੇ ਜਾਂ ਟੈਕਸ ਮੈਸੇਜ ਕਰ ਸਕਦੇ ਜਾਂ ਵਟਸਐਪ ਮੈਸੇਜ ਕਰ ਸਕਦੇ ਨੰਬਰ ਹੈ 7011817091 ਨੰਬਰ ਤੁਹਾਂ ਤੱਕ ਪਹੁੰਚਾਈ ਤਾਂ ਹੈ ਕਨੇ ਸੀ ਕਰਨੇ ਜਿਹੜਾ ਮੌਸਮ ਦੀ ਜਾਣਕਾਰੀ ਵੀ ਤੁਹਾਂ ਤੱਕ ਸਮੇਂ ਸਮੇਂ ਅਨੁਸਾਰ ਪਹੁੰਚਾਉਂਦੇ ਰਹਿੰਦੇ ਨੇ ਕਨੇ ਇਕੱਲੇ ਦੀ ਮੌਸਮ ਦੀ ਗੱਲ ਕਰੀਏ ਤਾਂ ਜਿਹੜਾ ਮੌਸਮ ਹੈ ਸੇ ਅੱਜਕਣਾ ਜਿਹੜਾ ਮੌਸਮ ਹੈ ਸੀ ਉਹਦਾ ਹੀ ਜਿਹੜਾ ਸੇ ਕੱਲ੍ਹ ਵੀ ਮੌਸਮ ਰਹਿਣਾ ਹੈ ਕਨੇ 15 ਅਕਤੂਬਰ ਦੀ ਗੱਲ ਕਰੀਏ ਤਾਂ ਕੁਥੀ ਨਾ ਕੁਥੀ ਗਰਜ ਕਰਨੇ ਬਾਰਿਸ਼ ਹੋਣੇ ਦੀ ਜਿਹੜਾ ਸੰਭਾਵਨਾ ਹੈ ਸੇ ਜ਼ਰੂਰ ਮੌਸਮ ਵਿਭਾਗ ਨੇ ਜਤਾਈ ਹੋਇਆ ਪਰ ਮੌਸਮ ਦਾ ਕੋਈ ਭਰੋਸਾ ਨਹੀਂ ਹੁੰਦਾ ਕੱਲ੍ਹ ਨੂੰ ਆਪਣਾ ਰੁੱਖ ਜਿਹੜਾ ਹੈ ਸੇ ਬਦਲਿੰਦਾ ਹੈ ਤਾਂ ਮੌਸਮ ਦੇ ਅਨੁਸਾਰ ਚੱਲਣਾ ਵੀ ਜ਼ਰੂਰੀ ਹੈ ਆਪਣੀ ਸਿਹਤ ਦਾ ਖਿਆਲ ਰੱਖਣਾ ਵੀ ਜ਼ਰੂਰੀ ਹੈ ਤਾਂ ਇਸੇ ਕਰਨੇ ਤੁਸੀਂ ਵੀ ਆਪਣਾ ਜਿਹੜਾ ਖਿਆਲ ਹੈ ਸੇ ਜ਼ਰੂਰ ਰੱਖਾ ਦਿਓ ਨਾ ਕਿਉਂਕਿ ਹਰ ਦਿਨ ਆਹਾਂ ਵਾਸਤੇ ਖਾਸ ਹੁੰਦਾ ਕਨੇ ਆਹਾਂ ਕਿਸ ਤਰੀਕੇ ਨੇ ਆਪਣੇ ਦਿਨੇ ਜੋ ਖਾਸ ਬਣਾਉਂਦੇ ਨਾ ਸੇ ਆਹਾਂ ਪਰ ਨਿਰਭਰ ਕਰਦਾ ਹੈ ਤਾਂ ਆਹਾਂ ਵੀ ਇਸ ਕਾਰਜਕ੍ਰਮ ਜੋ ਖਾਸ ਬਣਾ ਦੇਣ ਕਨੇ ਜਿਹੜਾ ਤੁਹਾਂ ਦੀਆਂ ਫਰਮਾਇਸ਼ਾਂ ਨੇ ਸੇ ਤੁਹਾਂ ਤੱਕ ਪਹੁੰਚਾ ਦੇਣ ਅਗਲੇ ਜਿਹੜਾ ਸ਼ਰੋਤਾ ਨੇ ਸਭੀ ਜੁੜ ਚੁੱਕੇ ਨੇ ਤਿਨਾਂ ਕਨੇ ਵੀ ਕਰਦੇ ਨੇ ਗੱਲ ਬਾਤ ਹੈਲੋ
1: ਹੈਲੋ
0: ਨਮਸਤੇ ਜੀ ਸਵਾਗਤ ਹੈ ਜੀ ਤੁਹਾਂ ਦਾ ਰੇਡੀਓ ਗੁੰਜਨ ਧਰਮਸ਼ਾਲਾ ਚ
1: ਬੜਾ ਬੜਾ ਧੰਨਵਾਦ ਜੀ ਤੁਹਾਡਾ
0: ਜੀ ਕੀ ਕੰਮ ਕਾਰ ਛੇੜੇ ਜੀ ਤੁਹਾਂ ਕੀ ਕਰਾ ਦੇ
1: ਕੋਈ ਕੰਮ ਕਾਰ ਨਹੀਂ
0: ਜੀ ਪਹਿਲੇ ਆਪਣਾ ਨਾਂ ਦੱਸੀ ਦਿਆ ਕਹਿੰਦੇ ਕੁੱਥੋਂ ਦੇ ਰਹਿਣੇ ਵਾਲੇ ਨੇ ਜ਼ਰੂਰ ਦੱਸ ਦਿਆ ਜੀ
1: ਪਤਾ ਲੱਗੀ ਜਾਂਦਾ ਤੁਹਾਨੂੰ ਜੋ ਮਾਇਆ ਦੇ ਵੀ ਕਹਿੰਦੇ ਸੁਗੜੇ ਦੇ ਰਹਿਣੇ ਵਾਲੇ
0: ਜੀ ਜੀ ਮਾਇਆ ਜੀ ਸੁਗੜੇ ਦੇ ਰਹਿਣੇ ਵਾਲੇ
1: ਨੇ ਹਾਂਜੀ
0: ਜੀ ਤਾਂ ਮਾਇਆ ਜੀ ਸੁਗੜੇ ਚ ਮੌਸਮ ਕਦੇ ਹੈ ਕਨੇ ਕੰਮ ਕਾਰ ਚੱਲੀ ਪਈ ਹੋ ਕਿ ਨਹੀਂ ਚੱਲੇ ਅਲੀ ਤੋਂ ਹੁੰਦੇ
1: ਧੁੱਪ ਲੱਗੀ ਹੋ ਹੈ ਕੰਮ ਕਾਰ ਤਾਂ ਜਿੰਦਾਰ ਆ ਵੇਜ ਨਾਲ ਜਮੀਨ ਨਾ ਬਾਣੀਆਂ ਤੇ ਨਾ ਦੇ ਥੋੜ ਥੋੜ ਚੱਲੀ ਵੀ ਕਿਉਂ ਕਿ ਨਾ ਦੇ ਕਿ ਨਾ ਦੇ ਅਲੀ ਦੇ ਰੇ ਨਹੀਂ ਚੱਲੇ
0: ਜੀ ਅੱਛਾ ਤੁਹਾਂ ਜਿਹੜਾ ਨਾ ਸੈ ਧਾਨ ਨਹੀਂ ਲਗਾਏ ਹੋ ਖੇਤੀਬਾੜੀ ਨਹੀਂ ਕਰਦੇ ਤੁਹਾਂ
1: ਹਾਂ ਹੈ ਨਹੀਂ ਜੀ
0: ਜੀ ਅੱਛਾ ਨਹੀਂ
1: ਹੈ ਲਾੜ ਸਾੜ ਛੋਟੇ ਛੋਟੇ ਕੁਝ
0: जी अच्छा लाड़ू स्वाड़ू जेड़ा ने से लगाए हो तो तीस च क्या क्या तुहां लगाया
1: साल ले तो फिर ले ना भंडियां ना जी ये भी लगवा दे
0: जी तो साग नहीं लगाए साग
1: गाय के साग तो खाई भी लिया भी है
0: जी अच्छा खाई भी ले नो भी लगाई ले तुहां
1: हां जी हां
0: जी जी जी हुन तो साग के दा सीजन चली पिया था हुन तो फिर ये साग तो जांदा नहीं ना कुथी
1: झाड़ बड़ी